0: ਹੁਰਸਪਨ ਜੁਸੇਨ ਪੋਲੀ ਇੰਡੋ ਮਾ ਉਹ ਕੋਦਾ ਮੋਇਰਿੰਗ ਯੋ ਨੋ ਸਟੂਡ ਕਰਟਾ ਮੋ ਟੰਗਾਂਡਾ ਕੋਈ ਨਿਮੋ ਕਮੇ ਯਨੇ ਕੋਨਸਪਨ ਜੁ ਲੈ ਵਾਕੁਸੇਨਾ ਆ ਉਸਪਨ ਜੁ ਓਵਲਸ ਪੋ ਖਾਮੇ ਕ ਯਨੇ ਕੋਨਸਪਨ ਜੁ ਬਾਇ ਨਾ ਉਹ ਕੋਦਾ ਮੋਹਿੰਗਾ ਯੋ ਹਾਮ ਬੰਬਾਰੀ ਓਲੀਕਾ ਨੀ ਕੋਮੇ ਟੁਪਕਾ ਨਾ ਓਲੀਕਾ ਇਹ ਇੰਡੋ ਸਪੇਨ ਦਾ ਉਸਪਨ ਦਾ ਇਹ ਤਾਂ ਨਾ ਉਹ ਕੋਹਿਟਾ ਮੋ ਕੋਟੋ ਪੋਸੇ ਸ਼ਮਾ ਟੰਡੂ ਬੇਦੇ ਰੂਮੇ ਮਾ ਪਿਆ ਰੂਕੇ ਟੁੰਦੇਰੇਕਾ Oh, ngeme kukupa na watatini wanjamishima ito na kuindi mwoka pothi Hispania njua alshe mwoka menye na kuna Hispania njua dipoti wa alavisa kutha mwambali wa mahatinya osevia haika nye na kuna Hispania njua Hispaniola kutha mwindi ya pito mindu mwongona ndano mwangapi mwini wa mapeta osevia nye hima tuhingire mwupratini ikonjo uthi ushinini ilipolo zendulusha mwongona hambo mbali nongo kusha ilimoko tonganda manye na kuna Hispania njua Hispaniola.
1: Wakomba na nuaja ndio ndimi yako murare miangu jamii tukaende pamuri masha halu toha amhumburuka.